0: best. Tea time request.
1: ਕੁਨੋ ਦੇ ਕੇ ਮੇ ਕਰਤੀ ਵੇ ਫੇ ਮੈਂ ਟਿਨ ਕੋ ਲਵਾਂ ਤੇ ਬੇ ਮੈਂ ਆਬੇ ਪਣਾ ਹਮ ਵਰੰ ਉਹ ਫਾ ਵੇ ਵਗੁਤ ਕਰ ਕੇ ਦਮ ਟੀ ਟਾਈਮ ਰਿਕਵੈਸਟ ਸ਼ੋਇਆ ਕੋ ਮੈਂ ਦਮ ਬੰਦ ਕੋ ਯਾਰ ਫਾ ਤੋ ਮਿਹਾਨ ਫਿਸ਼ ਕੇ ਮੈਂ ਤੀ ਸ਼ੋਗ ਬੈਰ ਮ ਗਫਰਸਤ ਤੇ ਸੋਲੇ ਫਾ ਪੀਐਸ ਮੈਂ ਆ ਮਦਰ ਕੋ ਨਾ ਨੋਟਿਸ ਕੋ ਲਵੇਨ ਹਮ ਮੇ ਗੇ ਤੁਰੂ ਨੀ ਤੇ ਲਵਤ ਜਹਾਨ ਗਫਰਸਤ ਮੈਂ ਤੇ ਹੁਲੇ ਫਾ ਮੇ ਦੇ ਕੇ ਹਮ ਮੇ ਅਦਿਸ ਵਰ ਗੀਨਾ ਬੈਵਰ ਨਾ ਬਦਲੂ ਵਰ ਰੀਤ ਹੀ ਗੈਮ ਲਵਤ ਕੇ ਗੇ ਬੁਨ ਦੇ ਵਰ ਹੇ ਗੈਮ ਰੀਤ ਹਵੀਰੇ ਫਿਨੀ ਹਵੀਰੇ ਮੈਂ ਦੋ ਮੇ ਬਦਲ ਵੀ ਫਿਨ ਫਿਨ ਹਵੀਰ ਕਾਇਕ ਬਦਲ ਵੀ ਇਹ ਮੰਮੀ ਹਵੀਰ ਕੇ ਮੇ ਕਿਆ ਮੰਮੀ ਗੜੀ ਗਾ ਮੰਮੀ ਗੜੀਆ ਗੁਲੇ ਖਾਲ ਰੀਤ ਲਵਤ ਕੇ ਇਹ ਵੇ ਨੇ ਖਮਾ ਮੀ ਉਮੀਦ ਕੁਰਨ ਇਹ ਮੀ ਦਸ ਇਹ ਮਵਰ ਹੈ ਗਿਆ ਮ ਰੀਤ ਲਵੇ ਕੋ ਸ਼ੋ ਫਸ਼ਾਨ

0: ਮਾਰਾ ਹਿੱਗਿਆ ਮਰੀਤ ਲਵੇ ਮਰ ਗਏ ਲਵੋ ਮਖਾ ਜਹਾਲ ਲਵੇ ਮੈਂ ਜਹਾਲੀ ਉਮੀਦ ਕਰੋ ਕੰਮ ਦਾਣੇ ਕਮਾ ਮੈਂ ਹਰ ਵਾਰ ਗਿਣਾ ਗਏ ਦਿੱਚ ਜਹਾਲ ਹੈ ਮਤਲਬ ਜਹਾਲੇ ਕਮੀ ਉੱਥੇ ਮੈਂ ਹਰ ਗੜੀ ਹਾਥਰ ਗੜੀ 30 ਮਿੰਟ 30-80 ਕੁੰਤ ਹੈਗਾ ਮੈਨੂੰ ਦੇ ਕੇ ਮੈਂ ਘਰ ਤੀਵੇ ਫਿਰ ਮੰਮੀ ਗੜੀ ਕੇ ਖੁਰੇ ਮੈਂ ਕਿਤੇ ਨਹੀਂ ਤੀਵੇ ਫੜੂੰਗੇ ਠੀਕ ਟਾਈਮ ਰਿਕਸਟ ਸਹਿ ਗੜੀ ਕੇ ਬੈਵਰੀਆ ਮੈਂ ਠੀਕ ਹੈ ਮੈਂ ਸਹਿ ਬੁਮਸ ਬੈਵਰੀਆ ਵਾਹ ਕੇ ਦੱਕਾਂਗੇ ਫੁਰਸਤ ਬੁਨ ਹੋੜੇ ਫਿਰ ਮੈਂ ਹਰ ਮੈਂ ਤੀ ਸ਼ੋਕ ਬੈਰ ਕਾ ਗੁਲਾਲਾ ਫੇ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ
0: ਚਾਹੋ
1: ਬਾਬਾ
0: ਕੋ ਬਾ ਹਾਲ ਕੀ
1: ਹਾਲ ਬਰਾਬਰ
0: ਹਾਂ ਤਾਂ ਮਾੜੇ ਕਮ ਆਡੂ ਹੈ ਹਾਂ ਮਡੂ ਮੈਂ ਹੀ ਨੂੰ ਹੈ ਬਰਾਬਰ ਹੈ
1: ਗੇ ਦੁਰਮਤੀ
0: ਇਹ ਦੁਰਮਚਨ ਕੁਨਾ ਮੀ ਕਰਨਾ ਤੱਬਾ ਲੰਤਾ ਦੋ ਨੂਹਨ ਨਵੇਗੇ ਹੰਤਾ ਫੂਹੀ ਗੇ ਗਉਨਾ ਨਾ
1: ਮੀ ਅਦੋ ਹਮ ਗੇ ਦੋ ਹੈ ਕੇ ਨਹਾ ਦਾ ਗੇ ਨੂਹਨ ਨੂ ਦੇ ਮਾਵਨ ਦੋ
0: ਇਹ ਰੰਗਲ ਹੈ ਮੈਂ ਕਰ ਗੇ ਗਾ ਮੀ ਅਦ ਗੇ ਗਾ ਗੇ ਗਾ ਦੋ ਹੈ ਕੰ ਬੇਰ ਗੋ ਹੁਣ ਨਹੀਂ ਬਣੇ
1: ਨੋ ਨੋ ਮੀ ਹਮ ਆਲੇ ਨੀ ਕੁਤੀ ਦੋਰਾ
0: ਨੋ ਨਾ ਰੇ ਦੋ ਇੱਥੇ ਬੁਨੇ ਵੇ ਕਵਸ ਦੋ ਜੋਗਿੰਦ ਸ਼ੁਕਰੀਆ ਬਦਲਵਾਣ ਕਮਾ ਦੇ ਆ ਵਕੀਲ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਇਸ਼ਾਨਾਮਾ ਦਵਾਗੁਤ।
1: ਅੱਲਾਹੁ ਅਕਬਰ ਅੱਲਾਹ